0: ਆਪਣੀ ਤਾਂ
1: ਜੀ ਹਾਂ ਤੁਹਾਨੂੰ ਸਗੀ ਵੈਲਕਮ ਬੈਕ ਇੱਕ ਬਾਰ ਫਿਰ ਸੇ ਕੋ ਸ਼ਾਮਿਲਿਤ ਕਰਤੇ ਹੈ ਤਮਾਮ ਸੁਣਤੇ ਵੀ ਸਮਾਤੋ ਰੇਡੀ ਫਜ਼ 97.1 ਐਫਐਮ ਕੇ ਲਾਈਵ ਸਟੂਡੀਓ ਸੇ
0: ਹੇ ਉਤੇ ਖਾਸ ਹੋਏ ਸੇ ਮਸਲੇ ਤੇ ਗੱਲ
1: ਹਰ ਫਿਰ ਗਿਆਮ ਆਪ ਸੁਣਿਆ ਦਾ ਇੰਚਬਾਕਸ ਡਾਊਨ ਚੋ ਵੈਲਕਮ ਕਰਤੇ ਹੈ ਇੱਕ ਬਾਰ ਫਿਰ ਸੇ ਤਮਾਮ ਸੁਣਤੇ ਵੀ ਸਮਾਤੋ ਰੇਡੀ ਫਜ਼ ਕੇ ਲਾਈਵ ਸਟੂਡੀਓ ਸੇ ਵਲ ਅਭੀ ਸਰਤਾਜ ਕਾ ਟਰੈਕ ਸ਼ਾਮਿਲ ਹੋ ਗਿਆ ਥਾ ਔਰ ਮੇਰੇ ਪਾਸ ਜੋ ਮੈਨੇ ਅਭੀ ਥੋੜੀ ਦੇਰ ਪਹਿਲੇ ਆਈ ਥਿੰਕ ਟਰੈਕ ਸ਼ਾਮਿਲ ਕੀਆ ਥਾ ਇੱਕ ਬਾਰ ਫਿਰ ਸੇ ਉਸਕੀ ਫਰਮਾਇਸ਼ ਪਹੁੰਚੀ ਹੈ ਕਿ ਅਗੇਨ ਇਸਕੋ ਇੱਕ ਬਾਰ ਪਲੀਜ਼ ਪਲੇ ਕਰ ਦੀਜੀਏਗਾ
0: ਕੌਣ ਦਿੰਦਾ ਹਲ
1: ਜੀ ਮੈਂ ਜ਼ਰੂਰ ਪਲੇ ਕਰੂੰਗੀ ਐਸਾ ਤਾਂ ਹੋ ਨਹੀਂ ਸਕਦਾ ਕਿ ਮੈਂ ਆਪਕੀ ਫਰਮਾਇਸ਼ੋ ਕੋ ਰੱਦ ਕਰੂੰ ਸਵਰ ਆਈ ਸੁਣਤੇ ਇਸ ਟਰੈਕ ਕੋ ਮੇ ਬੀ ਸ਼ਾਇਦ ਇਸ ਟਰੈਕ ਉਸ ਪਰ ਜਾਊਂਗੀ ਫਿਰ ਆਪਸੇ ਮੁਲਾਕਾਤ ਸੋ ਸਟੇ ਟਿਊਨ ਫਰ 97.1 ਐਫਐਮ ਐਂਡ ਐਪ ਮਿਲਤੇ ਹੈ ਇਸ ਟਰੈਕ ਕੇ ਉਸ ਪਰ